0: That's right.
1: ਫੋਟੋਆਂ ਦੀ ਆਪਣੀ ਗੱਡੀ ਓ ਲੈ ਜਾ ਓ ਲੈ ਜਾ
2: ਮਾਮਾ ਕਿਹ ਮਾਡਲ
1: ਓਏ ਪਹਾੜ ਮੇ ਗਿਆ ਮਾਡਲ ਪਹਿਲੇ ਇਹ ਬਤਾਈਏ ਕਿ ਆਪਕੇ ਸਵਾਮੀ ਜੀ ਨਹੀਂ ਆਏ
2: ਸਵਾਮੀ
1: ਓ ਸਵਾਮੀ ਮੀਨ ਹਸਬੈਂਡ
2: ਹਸਬੈਂਡ ਹਾਂ ਕ੍ਰੈਕ ਪਲੈਨਟ ਸੋਲ
1: ਓਏ ਪੰਟੀ